ਹਰਕਲੇ ਸਿਡੀ ਮਿਸ਼ੀ ਆਇਆ ਦ ਟੂਲੂ ਡੇ ਰਜ਼ਿਯੋ ਤਮਨਨਾ ਅਜੇ ਤੁਸੀਂ ਪ੍ਰੋਗਰਾਮ ਬਿਲਕੁਲ ਜੀ ਔਰ ਏ ਔਰ ਚਿਕਮ ਨੇ ਕਿਨਾ ਪ੍ਰੋਗਰਾਮ ਖਸ਼ਾ ਓਏ ਪ੍ਰੋਗਰਾਮ ਇੰਜੈ ਕੋਏ ਜੀ ਸੋ ਦਾ ਗਜ਼ਮਗਾ ਅ ਚਿਕਮ ਦਾ ਦਵੈਮ ਪ੍ਰੋਗਰਾਮ ਨੇ ਖਸੀ ਦਵੈਮ ਟੂਲੂ ਫੈਂਦ ਤਾ ਟੂਲੂ ਰੁਣ ਤਾ ਹਰਕਲੇ ਸਿਡੀ ਮਿਸ਼ੀ ਆਇਆ ਪ੍ਰੋਗਰਾਮ ਕੇ ਜੀ